ਇਹ ਆਕਾਸ਼ਵਾਣੀ ਦਾ ਸ਼ਿਮਲਾ ਕੇਂਦਰ ਹੈ। ਇਸ ਮੌਕੇ ਸੰਜਾ ਦੇ ਠੀਕ 4 ਵਜੇ ਕਰੀ 21 ਮਿੰਟ ਹੋਏ ਤਾਂ ਪੇਸ਼ਾ ਜੀ ਤੁਹਾਡਾ ਆਪਣਾ ਚੰਬਿਆਲੀ ਕਾਰਿਕ੍ਰਮ। ਚੰਬਿਆਲੀ ਕਾਰਿਕ੍ਰਮ ਸੁਣਨ ਵਾਲਾ ਸਭੀ ਲੋਕਾਂ ਜੋ ਸੁਸ਼ਮਾ ਸ਼ਰਮਾ ਦਾ ਪਿਆਰ ਭਰਾ ਨਮਸਕਾਰ।

ਕੀ ਕਾਰਜਕ੍ਰਮ ਮੰਜ ਲਗਾਉਣੀ ਕਹਿੰਦੇ ਸੌਗੀ ਸੌਗੀ ਗੱਲਬਾਤ ਲਗਾਉਣੀ ਕਿ ਵੀ ਸਰਵ ਸ਼ਿਕਸ਼ਾ ਅਭਿਆਨਾਂ ਦੇ ਬਾਰੇ ਅੰਦਰ ਹੋਰ ਦੇਖਿਆ ਮਨੋਰੰਜਨਾਂ ਇਕੱਠੇ ਵਧੀਆ ਵਧੀਆ ਲੋਕ ਗੀਤ ਵੀ ਤੁਸਾਂ ਜੋ ਸੁਣਾਉਣੇ ਕਹਿੰਦੇ ਥੋੜ੍ਹੀ ਜਿਹੀ ਦੇਖਾਂ ਮੈਂ ਨੌਈਤਾ ਜੀ ਲਿਆਂਦਰੀ ਕਿ ਵੀ ਆਹ ਸਾਰੇ ਆਸੇ ਪਾਸੇ ਕਿਆ ਕੁਛ ਘਟਿਆ ਕਰਾਂ ਤਾਂ ਮਹਾਰਾਜ ਪਹਿਲੇ ਤਾਂ ਦੇਖਾ ਥੋੜ੍ਹੀ ਜਿਹੀ ਨੌਈਤਾ ਜੀ ਉਹੀ ਲਈਏ ਖਬਰੀ ਕਿ ਵੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਕੋਰ ਇਹ ਗਲਾਇਆ ਕਿ ਨੌਜਵਾਨਾਂ ਜੋ ਸਵਰੋਜ਼ਗਾਰਾਂ ਦੇ ਅਵਸਰ ਦੇਣੇ ਇਕੱਠੇ ਰਾਜ ਸਰਕਾਰ ਰਾਜੀਵ ਗਾਂਧੀ ਸਟਾਰਟਅਪ ਯੋਜਨਾ ਦਾ ਜਿਹੜਾ ਚੌਥਾ ਚਰਨ ਹੈ ਸੇ ਸ਼ੁਰੂ ਕਰਨ ਦਾ ਨਿਰਣੇ ਜੋ ਸੀ ਲਿੱਤਿਆ ਤਿੰਨੇ ਅੱਜ ਸ਼ਿਮਲੇ ਮੰਜ ਦੱਸਿਆ ਕਿ ਵੀ ਯੋਜਨਾ ਦੇ ਤਹਿਤ ਪਾਤਰ ਲਾਭਾਰਥੀਆਂ ਜੋ ਇਲੈਕਟ੍ਰਿਕ ਬੱਸ ਸਾਰੀ ਜਿਹੜੀ ਖਰੀਦਾ ਪਰਾ 50% ਹੋਰ ਡੀਜ਼ਲ ਬੱਸ ਸਾਰੀ ਖਰੀਦਾ ਪਰਾ 30% ਜੋ ਸੇ ਪੂੰਜੀਗਤ ਸਬਸਿਡੀ ਪ੍ਰਦਾਨ ਜੋ ਸੇ ਕੀਤੀ ਜਾਣੀ ਮੁੱਖ ਮੰਤਰੀ ਹੋਰੀ ਅਗਲਾਇਆ ਕਿ ਪ੍ਰਦੇਸ਼ਾਂ ਮੰਜ ਕੁਛ ਚੁਨੀਰੇ 1000 ਮਾਰਗਾ ਪਰਾ ਇਹਨਾਂ ਬੱਸਾਂ ਦਾ ਜਿਹੜਾ ਸੰਚਾਲਨ ਜੋ ਸੇ ਕੀਤਾ ਜਾਣਾ ਤਿੰਨੇ ਗਲਾਇਆ ਕਿ ਵੀ ਯੋਜਨਾ ਦੇ ਤਹਿਤ ਲਾਭਾਰਥੀਆਂ ਜੋ ਬੱਸਾਂ ਇਕੱਠੇ 5 ਸਾਲਾਂ ਤੱਕ 65,000 ਰੁਪਏ ਹੋਰ ਡੀਜ਼ਲ ਬੱਸਾਂ ਇਕੱਠੇ 50,000 ਰੁਪਏ ਹਰ ਮਹੀਨੇ ਜੋ ਸੋ ਪਰਿਚਾਲਨ ਪ੍ਰੋਤਸਾਹਨ ਰਾਸ਼ੀ ਜੋ ਸੇ ਦਿੱਤੀ ਜਾਣੀ ਤਿੰਨੇ ਗਲਾਇਆ ਕਿ ਵੀ ਯੋਜਨਾ ਦੇ ਅੰਤਰਗਤ ਘੱਟਾ ਤੋਂ ਘੱਟ 32 ਸੀਟਾਂ ਵਾਲੀ ਇਲੈਕਟ੍ਰਿਕ ਕਨੇ ਡੀਜ਼ਲ ਯਾਤਰੀ ਬੱਸਾਂ ਹੀ ਇਹ ਤਾਂ ਇਕੱਠੇ ਪਾਤਰ ਜੋ ਸੀ ਹੋਣੀ ਤਾਂ ਮਹਾਰਾਜ ਇਹ ਤਾਂ ਦੇਖਾ ਥੋੜ੍ਹੀ ਜਿਹੀ ਨਵੀਂ ਤਾਜ਼ੀ ਹੋਏਗੀ ਇਹ ਵੀ ਇੱਕ ਵਧੀਆ ਜਿਹਾ ਲੋਕ ਗੀਤ ਜੋ ਸੇ ਸੁਣੀ ਲਈਏ।

ਤਾਂ ਮਹਾਰਾਜ ਵੀ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਥੇ ਮੰਜੂ ਭਾਰਦਵਾਜ ਹੋਰੀ। ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ। ਇਹ ਵੀ ਆਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਸੰਤ ਗੁਰੂ ਕਬੀਰ ਦਾਸ ਜਯੰਤੀ ਦੇ ਬਾਰੇ ਅੰਦਰ ਹੋਰ ਤਿੰਨਾਰੇ ਬਾਰੇ। ਤਾਂ ਦੇਖਾ ਮਹਾਰਾਜ ਕਿ ਵੀ ਜਿਹੜਾ ਕਿ ਆਜ ਦੇਖਿਆ ਵੀ ਸੰਤ ਕਬੀਰ ਦਾਸ ਰੀ ਜਿਹੜੀ ਇਹਨਾਂ ਜਯੰਤੀ ਹੈ ਹਰ ਸਾਲ ਹਿੰਦੂ ਪੰਚਾਂਗਾਂ ਰੀ ਜੇਠ ਮਹੀਨੇ ਰੀ ਪੂਰਨਿਮਾ ਤਿਥੀ ਜੋ ਇਹ ਜੋ ਸੇ ਮਨਾਈ ਜਾਈ। ਇਹ ਪਰਬ ਕਬੀਰ ਸਾਹਿਬ ਬਾਰੇ ਪ੍ਰਗਟ ਹੋਣੇ ਰੇ ਰੂਪਾਂ ਮੰਝ ਜੋ ਸੇ ਮਨਾਈ ਜਾਈ। ਸਿਉਂ 15ਵੀਂ ਸਦੀ ਰੇ ਮਹਾਨ ਜੋ ਸਿਉਂ ਹੋਰ ਇੱਕ ਕਵੀ ਕਹਿੰਦੇ ਸਮਾਜ ਸੁਧਾਰਕ ਜੋ ਸੇ ਥੇ ਤਿਨਾਰਾ ਜਿਹੜਾ ਜਨਮ ਸੇ 1398 ਈਸਵੀ ਮਨ ਜੋ ਸੇ ਵਾਰਾਣਸੀ ਉੱਤਰ ਪ੍ਰਦੇਸ਼ ਅਮਨ ਜੋ ਸੇ ਹੋਇਆ ਥਾ। ਸਿਉਂ ਦੇਖਾ ਮਹਾਰਾਜ ਕੇ ਵੀ ਇੱਕ ਨਿਰਗਣ ਸੰਤ ਜੋ ਸਿਉਂ ਥੇ ਤਿਨੇ ਆਪਣੇ ਦੋਹੇ ਰੇ ਜ਼ਰੀਏ ਤੇ ਸਮਾਜ ਭਿੱਤਰ ਜੋ ਸੇ ਫੈਲਰੀ ਜਿਹੜੀ ਕੁਰੀਤੀਆਂ ਅੰਧ ਵਿਸ਼ਵਾਸ ਹੋਰ ਧਾਰਮਿਕ ਕੱਟੜਤਾਰਾ ਕੜਾ ਵਿਰੋਧ ਇਹਨੇ ਜੋ ਸੇ ਕੀਤਾ ਥਾ। ਤਿਨੇ ਹਿੰਦੂ ਮੁਸਲਿਮ ਏਕਤਾ ਹੋਰ ਮਾਨਵਤਾਰਾ ਸੰਦੇਸ਼ ਜੋ ਸੇ ਦਿੱਤਾ ਥਾ। ਤਿਨਾਂ ਰੀ ਸ਼ਿਕਸ਼ਾ ਹੋਰ ਜਿਹੜੀ ਬਣੀ ਹੋਰਾ ਜਿਹੜਾ ਗ੍ਰੰਥ ਤਿਨਾਂ ਰੇ ਸ਼ਿਸ਼ੇ ਜੋ ਥੇ ਤਿਨਾਂ ਬਖਾਤੇ ਬੀਜਕ ਸ਼ਬਦ ਸਾਖੀ ਹੋਰ ਰਮੈਣੀ ਨਾਵਾਂ ਰੇ ਗ੍ਰੰਥਾ ਮਨ ਜੋ ਸੇ ਸੰਕੇਤ ਇਉਂ ਕੀਤੇ ਥੇ। ਤਾਂ ਦੇਖਾ ਆਪਣੇ ਦੋ ਇਕੱਠੇ ਸੰਤ ਕਬੀਰ ਹੋਰੀ ਬਹੁਤ ਮਸ਼ਹੂਰ ਥੇ ਹੋਰ ਆਜ ਵੀ ਦੇਖਿਆ ਵੀ ਇਹਨਾਂ ਰੇ ਦੋਹੇ ਬਾਣੀ ਜੋ ਸਿਉਂ ਸੁਣੀ ਜਾਈ ਬੋਲੇ ਜਾਏ। ਤਿਨਾਂ ਰੇ ਦੋਹੇ ਦੇਖਿਆ ਬਹੁਤ ਛੋਟੇ ਹੋਆ ਥੇ ਪਰ ਗਹਿਰੇ ਅਰਥਾਂ ਵਾਲੇ ਜੋ ਸੇ ਹੋਆ ਥੇ। ਤਿਨੇ ਪ੍ਰੇਮ ਸੰਤੋਸ਼ ਹੋਰ ਧੈਰਯ ਜੋ ਸਭ ਤੋਂ ਬੜਾ ਧਨ ਜੋ ਸੇ ਮਾਨਿਆ ਥਾ। ਦੇਖਾ ਮਹਾਰਾਜ ਕਿ ਵੀ ਬੋਲਿਆ ਜਾ ਕਿ ਵੀ ਸਿਉਂ ਲਹਿਰ ਤਾਰਾ ਤਲਾਬਾ ਮੰਝ ਕਮਲਾ ਦੇ ਫੁੱਲਾ ਪਰਾ ਜੋ ਸਿਉਂ ਮਿਲੇ ਥੇ। ਤਿਨਾਂ ਰਾ ਜਿਹੜਾ ਪਾਲਣ ਪੋਸ਼ਣ ਸੇ ਨੀਰੂ ਹੋਰ ਨੀਮਾ ਨਾਵਾਂ ਰੇ ਇੱਕ ਜੁਲਹਾ ਦੰਪਤੀ ਜੋ ਸੇ ਕੀਤਾ ਥਾ ਜਿਨ੍ਹਾਂ ਰੀ ਆਪਣੀ ਕੋਈ ਸੰਤਾਨ ਨਹੀਂ ਥੀ। ਤਾਂ ਤਿਨੇ ਦੇਖਿਆ ਵੀ ਸੰਤ ਕਬੀਰ ਜੀ ਹੋਰੀ ਦਾ ਪਾਲਣ ਪੋਸ਼ਣ ਜੋ ਸੇ ਕੀਤਾ ਥਾ। ਕਬੀਰ ਜੀ ਅਨਪੜ੍ਹ ਥੇ ਪਰ ਤਿਨਾਂ ਰਾ ਜਿਹੜਾ ਗਿਆਨ ਹੋਰ ਅਨੁਭਵ ਬਹੁਤ ਹੀ ਜੋ ਸੇ ਗਹਿਰਾ ਥਾ। ਤਿਨਾਂ ਰੇ ਜਿਹੜੇ ਵਿਚਾਰ ਥੇ ਤਿਨਾਂ ਰੇ ਸ਼ਿਸ਼ੇ ਹੋਰੀਏ ਸੰਕਲਿਤ ਜੋ ਸੇ ਕੀਤੇ ਥੇ। ਤਿਨਾਰੀ ਪ੍ਰਮੁੱਖ ਜਿਹੜੀ ਰਚਨਾ ਮੰਜ ਦੇਖਾ ਸਾਖੀ ਸ਼ਬਦ ਹੋਰ ਰਮੋਨੀ ਸ਼ਾਮਿਲ ਜੋ ਸਿਉਂ ਹੈ। ਤਿਨਾਰੇ ਦੋਹੇ ਦੇਖਾ ਅੱਜ ਵੀ ਕਾਫੀ ਗਲਾਏ ਹੋਰ ਮਾਨੇ ਜਾਏ ਜਿਹੜਾ ਕਿ ਦੇਖਾ ਮਹਾਰਾਜ ਕੀ ਵੀ ਇੱਕ ਦੋਹਾ ਕਿ ਵੀ ਸਾਧੂ ਐਸਾ ਚਾਹੀਏ ਜੈਸਾ ਸੂਪ ਸੁਭਾਏ ਸਾਰ ਸਾਰ ਕੋ ਗਹੀ ਰਹੇ ਥੋਥਾ ਦੇਈ ਉੜਾਏ। ਤਾਂ ਦੇਖਾ ਇਹ ਤਰ੍ਹਾਂ ਜਿਹੜਾ ਮਤਲਬ ਹੈ ਕਿ ਵੀ ਇਹ ਤੰਦਰ ਸੰਤ ਕਬੀਰ ਹੋਰੀ ਗਲਾਇਆ ਕਰਾਂ ਕਿ ਵੀ ਇੱਕ ਸੱਜਣ ਜਾਂ ਸਾਧੂ ਦਾ ਜਿਹੜਾ ਸੁਭਾਵ ਹੈ ਸੇ ਦੇਖਾ ਮਹਾਰਾਜ ਕਿ ਵੀ ਅਨਾਜ ਸਾਫ਼ ਕਰਨ ਵਾਲੇ ਜਿਹੜੇ ਸੂਪ ਏ ਤਿਹੜਾ ਜੋ ਸੇ ਹੋਣਾ ਚਾਹੀਏ। ਜਿਸ ਤਰ੍ਹਾਂ ਦੇਖਾ ਸੂਪ ਜੋ ਸੇ ਨਾਜਾ ਰੇ ਵਧੀਆ ਹੋਰ ਭਾਰੀ ਦੂਈ ਜੋ ਆਪਣੇ ਵਾਲੇ ਰੱਖੀ ਲਿਆ ਹੋਰ ਜੋ ਦੇਖਾ ਕਚਰਾ ਜਾਂ ਫਿਰ ਭੂਸਾ ਹੋ ਅਤੇ ਤਾਂ ਜੋ ਉਡਾਈ ਕਹਿੰਦੇ ਬਾਹਰ ਜੋ ਸੇ ਕਰੀਦੇ ਹਾਂ। ਤਾਂ ਤੀਆਂ

ਚਾਰੇ ਹੀ ਇੱਕ ਸੱਚੇ ਸਾਧੂ ਜੋ ਵੀ ਸਿਰਫ ਵਧੀਆ ਗੱਲਾਂ ਹੋਰ ਅੱਛਾ ਗਿਆਨ ਆ ਜੋ ਅਪਣਾਉਣਾ ਚਾਹੀਏ ਹੋਰ ਵਿਅਰਥ ਕਹਿੰਦੇ ਬੁਰੀ ਗੱਲਾਂ ਦਾ ਤਿਆਗ ਜੋ ਸੀ ਕਰੀ ਦੇਣਾ ਚਾਹੀਏ ਤਾਂ ਇਹ ਚਾਰੇ ਦੇਖਾ ਤਿੰਨਾਰੇ ਜੋ ਵੀ ਦੋਹੇ ਥੇ ਸਿਉਂ ਦੇਖਿਆ ਕਾਫੀ ਛੋਟੇ ਛੋਟੇ ਹੋਆ ਥੇ ਪਰ ਤੇ ਤਰ੍ਹਾਂ ਜਿਹੜਾ ਅਰਥ ਜੋ ਸੀ ਬਹੁਤ ਵਧੀਆ ਹੋਰ ਬਹੁਤ ਬੜਾ ਜੋ ਸੀ ਹੋਆ ਥਾ ਤਾਂ ਇਹ ਤਾਂ ਸੌਗੀ ਦੇਖਾ ਮਹਾਰਾਜ ਕਿ ਵੀ ਸਿੰਗਲਾ ਕਿ ਵੀ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਏ ਜੋ ਦਿਲ ਖੋਜਾ ਆਪਣਾ ਮੁਸੇ ਬੁਰਾ ਨਾ ਕੋਏ ਤਾਂ ਇਹ ਤਾਂ ਇਹ ਦੋ ਅੰਦਰ ਦੇਖੇ ਸੀ ਗਲਾਇਆ ਕਰੇ ਕਿ ਵੀ ਜੇ ਵੀ ਮੈਂ ਇਸ ਦੁਨੀਆ ਮੰਜ ਬੁਰਾਈ ਖੋਜਣੇ ਜੋ ਸੀ ਨਿਕਲਿਆ ਤਾਂ ਮੈਨੂੰ ਕੋਈ ਵੀ ਬੁਰਾ ਇਨਸਾਨ ਜੋ ਸੀ ਨਹੀਂ ਮਿਲਿਆ ਪਰ ਜੇ ਵੀ ਮੈਂ ਆਪਣੇ ਆਪੂ ਭਿੱਤਰ ਜੋ ਸੀ ਆਪਣੇ ਮਨਾਂ ਮੰਜ ਝਾਂਕੀ ਕੇ ਦੇਖਿਆ ਤਾਂ ਪਾਇਆ ਕਿ ਮੇਰੇ 'ਤੇ ਜ਼ਿਆਦਾ ਬੁਰਾ ਤਾਂ ਕੋਈ ਵੀ ਨਹੀਂ ਹੈ ਤਾਂ ਇਹ ਦੇਖਿਆ ਤਿੰਨੇ ਬਾਣੀ ਵਿੱਚ ਵੀ ਬੁਰਾ ਕਿ ਵੀ ਜੋ ਮਾ ਬਾਣੀ ਜੋ ਸੇ ਮਿੱਠੀ ਬਾਣੀ ਜੋ ਸੇ ਹੋਣੀ ਚਾਹੀਏ ਕਿ ਵੀ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਔਰਨ ਕੋ ਸ਼ੀਤਲ ਕਰੇ ਆਪੋ ਸ਼ੀਤਲ ਹੋਏ ਤਾਂ ਇਹਦਾ ਮਤਲਬ ਹੈ ਕਿ ਵੀ ਸੰਤ ਕਬੀਰ ਹੋਰੀ ਗਲਾਏ ਕਿ ਵੀ ਅਸਾਂ ਜੋ ਇਹੜੀ ਬੋਲੀ ਜੋ ਸੇ ਬੋਲਣੀ ਚਾਹੀਏ ਜੇ ਤਲੇ ਆਸਾਰਾ ਜਿਹੜਾ ਅਹੰਕਾਰ ਜੋ ਸੇ ਮਿੱਟੀ ਜਾਓ ਮਿੱਠੀ ਬੋਲੀ ਸੁਣਨੇ ਵਾਲਿਆ ਜੋ ਸ਼ਾਂਤੀ ਜੋ ਸੇ ਦਿਓ ਹੋਰ ਬੋਲਣੇ ਵਾਲੇ ਜਿਹੜਾ ਮਨ ਹੈ ਸੇ ਵੀ ਦੇਖਿਆ ਖੁਸ਼ੀ ਕਹਿੰਦੇ ਤਿੰਨਾਂ ਜੋ ਸ਼ੀਤਲਤਾ ਪ੍ਰਦਾਨ ਜੋ ਸੇ ਕਰੋ ਤਾਂ ਦੇਖਾ ਵੀ ਮਾਣੂਆਰਾ ਜਿਹੜਾ ਸੁਭਾਵ ਸੇ ਪ੍ਰੇਮ ਪਿਆਰਾ ਹੋਣਾ ਚਾਹੀਏ ਤਾਂ ਮਹਾਰਾਜ ਇਹਾਂ ਚਾਰੇ ਸੰਤ ਕਬੀਰਾਰੇ ਜਿਹੜੇ ਦੋਹੇ ਸੀ ਉਹ ਬਹੁਤ ਹੀ ਅਰਥਾਂ ਵਾਲੇ ਜੋ ਸੇ ਹੋਏ ਥੇ ਔਰ ਆਜ ਵੀ ਦੇਖਾ ਕਿ ਇੱਥੇ ਵੀ ਗੁਰੂ ਬਾਣੀ ਲੱਗ ਰਹੇ ਹੋਏ ਸੰਤ ਕਬੀਰਾਰੇ ਦੋਹੇ ਦੇਖਿਆ ਵੀ ਆਜ ਵੀ ਉਸਨੂੰ ਸੁਣੇ ਜਾਏ ਕਹਿੰਦੇ ਇਹਨਾਂ ਰੀ ਜਿਹੜੀ ਜਯੰਤੀ ਜੋ ਦੇਸ਼ ਭਰਮਨ ਜੋ ਸੇ ਬੜੀ ਸ਼ਰਧਾ ਅਤੇ ਹੋਰ ਉਤਸਾਹ ਕਹਿੰਦੇ ਜੋ ਸੇ ਮਨਾਇਆ ਜਾਂ ਇਸ ਮੌਕੇ ਪਰ ਜਿਹੜੇ ਮੰਦਿਰ ਹੋਰ ਆਸ਼ਰਮਾਂ ਮੰਜ ਦੇਖਿਆ ਵੀ ਖਾਸ ਪ੍ਰਾਰਥਨਾ ਭਜਨ ਹੋਰ ਕਬੀਰ ਅੰਮ੍ਰਿਤ ਬਾਣੀ ਦੇ ਪਾਠ ਦੇ ਜਿਹੜਾ ਯੋਜਨ ਜੋ ਸੀ ਕੀਤਾ ਜਾਂ ਸਿਉਂ ਸਿਰਫ ਇੱਕ ਸੰਤੀ ਨਹੀਂ ਥੇ ਬਲਕਿ ਮਾਨਵਤਾ ਰੇ ਸੱਚੇ ਪ੍ਰਹਾਰੀ ਜੋ ਸਿਉਂ ਥੇ ਤਿੰਨੇ ਦੇਖਿਆ ਵੀ ਲੋਕਾਂ ਜੋ ਸੰਦੇਸ਼ ਦਿਆ ਕਿ ਵੀ ਮਾਨਵਤਾ ਜੋ ਸੇ ਮਾਨਵਾਂ ਅੰਦਰ ਜੋ ਧੈਰਯ ਪ੍ਰੇਮ ਭਾਵ ਹੋਰ ਆਪੋ ਅੰਦਰ ਭਾਈਚਾਰਾ ਇਹ ਸਾਰੀ ਚੀਜ਼ਾਂ ਜੋ ਸੀ ਹੋਣੀ ਚਾਹੀਏ ਤਾਂ ਮਹਾਰਾਜ ਇਹ ਤਾਂ ਦੇਖਾ ਥੋੜ੍ਹੀ ਜਿਹੀ ਗੱਲਬਾਤ ਹੋਏਗੀ ਇਹ ਵੀ ਇੱਕ ਵਧੀਆ ਜਿਹਾ ਲੋਕ ਗੀਤ ਤੁਸੀਂ ਜੋ ਹੋਰ ਸੁਣਾਉਣਾ ਲਾਰਾ ਤਾਂ ਸੁਣਾ ਤੁਸੀਂ ਇਹ ਲੋਕ ਗੀਤ।

ਤਾਂ ਮਹਾਰਾਜ ਵੀ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗੇ ਇੱਥੇ ਬੋਧਰਾਜ ਵਰਮਹੋਰੀ, ਇਹ ਬੇਦੇਖਾ ਲੋਕ ਗੀਤ ਵੀ ਹੋਈ ਗਿਆ। ਇਹ ਵਿਆਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਕਿ ਵੀ ਜਿਹੜੇ ਦੇਖਿਆ ਵੀ ਭਾਰਤ ਸਰਕਾਰ ਬਖਾਲੇ ਕਾਰਿਆਕ੍ਰਮ ਚਲਾਈ ਰਹੇ, ਤਾਂ ਇਹ ਤਾਂ ਪਰ ਆਸਾ ਗੱਲਬਾਤ ਲਗਾਉਣੀ ਵੀ ਸਰਵ ਸ਼ਿਕਸ਼ਾ ਅਭਿਆਨਾਂ ਦੇ ਬਾਰੇ ਅੰਦਰ। ਤਾਂ ਦੇਖਾ ਮਹਾਰਾਜ ਕਿ ਵੀ ਭਾਰਤ ਸਰਕਾਰ ਬਖਾਲੇ ਅਭਿਆਨ ਚਲਾਈ ਰਹਾ ਕਿ ਵੀ ਸਰਵ ਸ਼ਿਕਸ਼ਾ ਅਭਿਆਨ, ਜੇ ਤਾਰਾ ਮਤਲਬ ਹੈ ਕਿ ਵੀ ਬੱਚਾ ਬਾਲਕ ਮੱਠੇ ਮੱਠੀਆਂ ਕੋਈ ਵੀ ਜੋ ਸੋ ਸ਼ਿਕਸ਼ਾ 'ਤੇ ਵੰਚਿਤ ਜੋ ਸੇ ਨਾ ਰਹੋ, ਸਭਨੀ ਜੋ ਪੜ੍ਹਨੇ ਰਾ ਜੋ ਅਵਸਰ ਜੋ ਸੋ ਮਿਲੋ, ਹੋਰ 6 ਅਤੇ 14 ਸਾਲਾਂ ਦੇ ਸਭਨੀ ਬੱਚੇ ਜੋ ਸੋ ਸਕੂਲਾਂ ਦੀ ਸ਼ਿਕਸ਼ਾ 'ਤੇ ਜੁੜੀ ਰਹੇ ਰਹੋ। ਤਾਂ ਇਹ ਦੇਖਿਆ ਵੀ ਇਸਾ ਇਹ ਜਿਹੜਾ ਸਰਵ ਸ਼ਿਕਸ਼ਾ ਅਭਿਆਨ ਹੈ ਇਹ ਤਾਂ ਇਕੱਠੇ ਜੋ ਸੇ ਚਲਾਈ ਰਹਾ, ਇਹ ਤਾਰਾ ਜੋ ਸੇ ਉਦੇਸ਼ ਜੋ ਹਾਇਆ। ਤਾਂ ਦੇਖਾ ਮਹਾਰਾਜ ਕਿ ਵੀ ਪਹਿਲੇ ਹੋਆ ਥਾ ਕਿ ਵੀ ਕਿੱਥੇ ਸਕੂਲ ਨਹੀਂ ਹੁੰਦੇ ਥੇ, ਸਕੂਲ ਜੋ ਸੋ ਦੂਰ ਹੁਆ ਥੇ,

ਇਹ ਬੇਨਤੀ ਸੁਣ, ਰਾਕੇਸ਼ ਸ਼ਰਮਾ ਉਹ ਆ ਜਾਂਦਾ, ਮਾਸਟਰ ਰਾਮੋ ਚਾਹੁੰਦਾ ਉਹ ਦੱਸ ਗੱਲਬਾਤ ਕਰਨ ਲੋਕ ਇੱਥੇ ਮਹਾਨ ਸੰਤ ਕਬੀਰ ਦਾਸ ਹੈ, ਆਜ ਜਨਮ ਦਿਨ ਬਟ ਕੀ ਸੈ ਕਸ ਉੱਚ ਕੋਟੀ ਮਹਾਨ ਕਵੀ ਥੀ ਹਿੰਦੀ ਸਾਹਿਤਿਆਂ ਤਾਂ ਇੱਕ ਅਮਿਟ ਚੀਜ਼ ਹੈ ਸਥਾਨ ਆਜ ਵੀ ਮੈਂ ਬੜੀ ਸ਼ਰਧਾ ਜੀ ਤੈਂਕੇ ਦੋਹੇ ਸੁਣ ਤੇ ਰਸੋ ਸਤੈਨੁਆ ਤਾਂ ਇਸ ਮਹਾਨ ਕਵੀ ਜਨਮ ਤੁਹਾਡਾ ਪਤਾ ਬਿਨਾਂ ਪੜ੍ਹਾਈ ਲਿਖਾਈ ਕੀਏ ਸਦੇ ਮੂੰਹ ਕਿਆਂ ਇਹ ਉਚਾਰਨ ਕਹਿਕੇ ਇਹ ਦੋਹੇ ਬੜਾ ਜਿਸ ਮਤਲਬ ਬਹੁਤ ਕੁਛ ਅਰਥ ਸਮਾਜ ਅੰਤ ਜਨਤਾ ਜੋ ਮਾਣੀ ਜੋਈ ਤੈਂਕੇ ਜੇ ਸਮਾਜ ਅੰਤ ਕੁਰੀਤੀਆਂ ਥੀ ਤੈਂਕੇ ਬਾਰੇ ਅਰਥ ਸਮਝਾਈ ਗਏ ਚਲੀ ਗਏ ਆਜ ਵੀ ਮਾਣ ਤੈਂਕੇ ਦੋਹੇ ਸੁਣ ਕੇ ਬਹੁਤ ਕੁਛ ਤੈਂਕੇ ਸ਼ਿਕਸ਼ਾ ਤਾਂ ਤੈਂਕੇ ਸਿਧਾਂਤ ਕੇ ਬਾਰੇ ਮੈਂ ਜਾਣਤੇ ਔਰ ਮਾਣ ਜਿਖੇ ਤੈਂਕੇ ਦੋਹੇ ਸੁਣਤੇ ਤਨੀ ਦੋਹੇ ਔਰ ਤੈਂਕੇ ਅਰਥ ਆਪੋ ਜੀਵਨ ਅੰਤ ਉਤਾਰ ਗਏ ਸੇ ਅਗਰ ਬਣਾਉਣਾ ਚਾਹਤੇ ਬਹੁਤ ਹੀ ਲਾਜਵਾਬ ਔਰ ਬਹੁਤ ਹੀ ਪ੍ਰਸਿੱਧ ਔਰ ਬਹੁਤ ਹੀ ਗੁਣਾਤਮਕ ਸ਼ਿਕਸ਼ਾ ਇਨੀ ਦੋਹੀ ਕੇ ਜ਼ਰੀਏ ਇਨਸਾਨ ਪ੍ਰਾਪਤ ਕਰਤਾ ਆਏ ਵਰਤਮਾਨ ਪਰਿਪੇਕਸ਼ਾਂ ਤਾਂ ਕਈ ਐਂਕੇ ਦੋਹੀ ਸੇ ਜਹਾਜ ਵੀ ਆਪੂ ਯੱਖ ਬਹੁਤ ਬਹੁਮੁੱਲੇ ਯੋਗਦਾਨ ਦਿੰਦੇ ਸਮਾਜ ਅੰਤ ਜੀ ਹੈ ਯੱਖ ਦੋਹੀ ਸਾ ਸਾਈ ਇਤਨਾ ਦੀਜੀਏ ਜਾਏ ਕੁਟੁੰਬ ਸਮਾਏ ਮੈਂ ਵੀ ਭੁੱਖਾ ਨਾ ਰਹੂੰ ਸਾਧੂ ਨਾ ਭੁੱਖਾ ਜਾ।